0: السلام علیکم.
1: السلام علیکم.
0: ਨੋਦੇ ਕੇ ਮੈਗਰਸ ਤਵੇ ਫਮ ਕੇ ਹੁਣ ਤੇਰੇ ਨਵਰੰ ਉਫਾਂ ਵੇਰੇ ਵਰ ਪਾਚ ਵੇਰੇ ਹਿੰਦੁਣਾ ਕੈਂਦੇ ਮੁੰ ਰਾਜ ਹਿੰਦੁਣਾ ਕੇ ਮੀਦੁਕੇ ਮੀ ਸ਼ੋ ਯਾ ਕੀ ਕਮੀ ਬਦਲ ਕੋਲੀ ਸਮਾ
1: ਦੇਂ ਰਮਲਾ ਮੀਦੁਕੇ ਤਾਰੀਖ ਫੁਰਤਮ ਵਿਸ ਬਲਾ ਲਾ ਨੇ ਦੋ ਮੀਦੁ ਮੀ ਮੀ ਮੀ ਹਰੁਗੇ ਅਕਟੋਬਰ ਮਹੋਗੇ 11 ਵਨ ਦੋਸ ਸਾਤ ਸਤੇ ਕਾ ਸਾੜੀ ਸਵਣ ਹਰੁਗੇ ਰਬਿਲ ਆਖਿਰ ਮਹੋਗੇ 30 ਵਨ ਦੋਸ ਦੇਂ ਹਫਤਾ ਕੇ ਆਦਿਤ ਦੋਸ ਫਿਸ਼ਗੇ ਮਿਦੀਏ
0: ਸਕੂਲ ਬੰਦ ਕਫਾਹੋ ਨੂਨੀਆ ਮੁ ਵੀਕੈਂਡ ਕਫਾਹੋ ਅਨਿਕਾ ਸਮ ਸਕੂਲ ਤਾਂ ਫਿਸ਼ਗੇ ਮਿਦੀਏ ਮੀ ਫਿਸ਼ ਨੂੰ ਆ ਦੁਆ ਕੀ ਵੇ ਸਮ ਹੁਰੀ ਆਗੁਤ ਕੁੰ ਵੇ ਸੇਹੁਣ ਤੇਰੇ ਨਾ ਉਫਾ ਵੇ ਦੁਆ ਕਾ ਵਾਣੀ ਕਮੰਗ ਉਮੀਦ ਕੁਰਨੀ ਰਾਜਾ ਹਿੰਦੁਨਾ ਮੀ ਸ਼ੋਏ ਕੀ ਇਹੁਣ ਤੇਰੇਗੇ ਬੈ ਵਿਰਬੁ ਮਾਇਕੀ ਗਾ ਕੁਰੀਆ ਕੇਂਦਾ ਸ਼ੋਏ ਸਟੂਡੀਓ ਇਨ ਵਾਗੁਤੁਂ ਅਲਗੁਨ ਮੇ ਮੀ ਸ਼ੋ ਕੁਰੀਆ ਮੀ ਕੇਂਦਨੀ ਸ਼ੋ ਗਾ ਬੈ ਵਿਰਮਾ ਬੈਨ ਵਫਰਾ ਤਕ ਮੈਸੇਜ ਕੁਰਮੁ ਗੇਂਦਮ ਵੀ ਪੀ ਐਸ ਐਮ ਏ ਆ ਮੇ ਦੇਰ ਕੋ ਮੈਸੇਜ ਕੁਰਮੁ ਗੇਂਦਾਨੀ ਡੀ ਐਫ ਐਮ 91 ਮੀ ਪੇਜਾ ਦੇਂ ਰਾਜ ਹਿੰਦੁਨਾ ਮੀ ਸ਼ੋਏ ਕੀ ਦੁਹੋਕੇ ਫਿਸ਼ਮਕੇ ਗੁਤਕੇ ਕੇਨਿਸਤੇ ਸ਼ੋਏ ਤਫਾਤੁ ਬੈਂਥਕ ਆਇਕੀ ਗਾ ਸ਼ੋ ਕੁਰੀਅਮ ਮੀ ਗੇਂਦਨੀ ਅਧਿ ਹਮੇ ਆਇਕੀ ਗਾ ਨੂਸਤੋਕੇ ਸੁਰਹੀ ਤਕ ਬਲਾਲਮ ਕੇ ਤੁਰੁਂ ਮੂਸੁਮ ਵਸਮ ਮੀ ਸ਼ੋ ਕੇ ਬਲਾਲ ਇਨ ਮੀ ਬੈਂਥਕ ਦਾਨੀ ਹਿਕੈਮ ਰੀਤਿ ਲਵੇ ਕਫੋ ਸ਼ੋ ਫਿਸ਼ਮਕੇ ਗੁਤੁ ਮੀ ਜਹਾਲ ਦੇਨੀ ਵਰੰ ਹਿਕੈਮ ਲਵੇ

0: ਉਹਦੇ ਕਿ ਮੈਂ ਗੱਤ ਤੇ ਬੇਫੇ ਮੰਮੀ ਗੱਡੀ ਗਲ ਗੁਮੇ ਕੁਰੀ ਅੰਮੀ ਕੇ ਤਾਂ ਸ਼ੋਗ ਅਰਗੁਮੇ ਗੇ ਹੁਣ ਤੇਰੀ ਕਾਮੇ ਹਾਂ ਸਭ ਨੇ ਕਸ ਵਾਹ ਕੇ ਦੱਕਾ ਲਾਣਾ ਕੁੜਾ ਲੈ ਫੇ ਮੇ ਵਣੀ ਦੂਸੋ ਮਾ ਦੂਸੋ ਮਾ
1: ਬੱਬਾ
0: ਕੀ ਨੇ ਹਾਲ
1: ਹਾਲ ਰੰਗ ਕੀ ਨੇ ਰੰਗ
0: ਵਾਰਾ ਪਰਾ ਪਰ ਹਮ ਮੂਸ ਰੀ ਤੇ ਦੋਹੇ ਤੇ ਤੇ ਕੋਲਾ
1: ਅਰੇ ਕੋਲਾ ਦੀ ਸੁਜੇ ਅਰ ਅਵੇ ਦੇ ਸਾ ਕੁੜਾ ਕੋ ਆਵੇ ਦੇ ਸਾ ਵਾ ਕੋਲਾ ਨੂੰ ਜੇ
0: ਇਹ ਹੰਦਾ ਇਹ ਮਵਾਰਾ ਹਮ ਹਿਮੇ ਦੋਹੇ ਮੇ ਤਜਰਬਾ
1: ਸਾਰਾ ਆ ਮਿਸੋਲਾ ਵਿਸਾਰ ਕੋਲੇ ਮਿਸਾਰ ਵੈ ਜੇ ਨੀ ਇਜੇ ਕੋ ਸਰ ਬੋਖੋ ਇਜੇ ਨੋ ਹਤੂ ਵੈ ਸਰ ਬੋਖੋ ਮਿਸਾਰ ਵਨ ਹਵੀਰ ਵੰਦ ਮਿੰਦੁਰ ਵੈ ਜਿਸੀ ਕੋ ਚਾਵੀਰ ਵੰਦ ਹਮ
0: ਵਹਿਨ ਦੇ ਇਹ ਮੈਂ ਇਹ ਗਾ ਮੋ ਦੋ ਹੈ ਨੋ
1: ਵਾਰੇ ਹੈ ਕਿ ਮੋ ਹਮ ਕਰੇ ਉਰੂ ਤੇ ਮੈਂ ਦਾਮ ਲਸ ਕੋ ਮੋ ਸੋ ਸੇ ਮਾਸਕ ਕਤੇ ਗਈ ਨੀ ਵਾ ਦੋ
0: ਆਹਾ ਤੇਵੀ ਲੰਮਾਣੇ ਹੇਮ ਤੇਵੀ ਲਾ ਕਹਲਾ ਵਾਰੇ ਕੋਲੇ ਵੇਜੇ ਆਮੋਂ ਤੇਵੀ ਲੰਮਾਣੇ ਇਹ ਰੋਣਾ
1: ਅਸਾ ਵਾਰ ਸੱਚ ਬਾਟਾ ਜਨੇ ਇਹ ਹਮ ਬੇਨੋ ਇਹ ਰਖ ਲਿਜੇ ਸਿਸਟਮ ਨੋ
0: ਹਾਂ ਵਾਰੇ ਤੋ ਅਨੇ ਕਾ ਕੋਮੇ ਕੋਮੇ ਗੋਤ ਕਬੇ ਹੀ ਗੰਨੇ ਖਮ ਕੁਨ ਦਾਨ ਤੇ ਮੇ ਕਸ਼
1: ਆ ਇਹ ਨੋ ਬੋ ਕੋ ਵਹਿਨਿਆ ਤੇ
0: ਬੋ ਕੋ ਵਹਿਨਿਆ ਤੇ ਬਣਾ ਗੇ ਰ ਇਹਗੇ ਮੇ ਹਿ ਗੈਮ ਕਮਾ ਇਕ ਦੋ ਉਲੇ ਲੈ ਬੇਨ ਬੇਨ ਤੇ
1: ਹਾਂ ਬੁਣਾ ਬੁਣੇ ਉਲੇ ਕ ਮੀ ਜੰਮਾ ਵਾਰੇ
0: ಬಂಡು ಫುರಿಜೆ ಮಾಣಿ ಸಾಯ ಕತ್ತ ಕೂಡ ಸಾಯ್ದೆಣ್ಣು ಹಮರಾಂಗಲ್ ಸಾಯ್ ಮಿಬೋನಿ ಹಿಂಗೆ ಕೊಲ್ಲವೇ ದೂಸ ಮೈ ಜಹಾಲ್ ದೇವಿ
1: ದುಸುಮ ಜಹಾಲ್ ದೇವಿ ಎಂತ ಕೊಲ್ಲ ವೇಷೆ ಬುಣಾನಿಕ್ಕ ಮೀ ತಿನ್ನಾನೆ ಯದುವಾ ಹಮಾರ
0: ಯದುವಾ ಹೆಮ್ಮೆ ರಬ್ಸೆ ಯದುವಾ ಓಕೆ
1: ಎಲ್ಲವ ಖುಷಿ ಕಂತ
0: ಈ ಶಕ್ಕು ಹಿಂಗ ಬಾಲ ದೊ ಯದುವಾ ಹೆಮ್ಮೆ ರಬ್ಸೆ ಏನು ಎಸ್ ಎಲ್ಲವ ಹಮರ ಅಂಗಳ ಶೇತಿಕ್ಕೆ ಹೇಮಲ್ಲವ ಹಾಸ ಕೊಲ್ಲಾಣ ರೇಡಿಯೋ ಕೂಡ ಬೇರೆ ನೆರೆಲ್ಲ ಆರ್ಟಿಸ್ಟ್ ಮೋಸಮ್ಮಿಯನ್ನ ಬದಲತಕ್ಕಾಗಿದ್ದು ಕುಡ್ಕೊಂಡು ನೆರೆಲ್ಲ ತಳುವ ಅದಲ್ಪ ಅಲ್ಲಿ ಟ್ರೈ ಕೊಲ್ಲ ಹಚ್ಚೆ ಮಿಬುನೆ ಗೊತ್ತ ಹಿಂಗೆ ಓಕೆ ಲವ ಜಹಾಲ್ದೇನಂಗೆ

ਵਧੇਕੇ ਮੇਗਰ ਸਤੀ ਵੇ ਫੇ ਮੰਮੀ ਗੜੀ ਗਲ ਗੁ ਮੈਂ ਕੁਰੀ ਅੰਮੀ ਗੰਦੀ ਐ ਹੁਣ ਤੇਰੀ ਗੇ ਹੋ ਮਿਸਲਸ ਲਾਗੇ ਮੀ ਅਦੁਗੇ ਸ਼ੋ ਮੀ ਹਾ ਹਿਸਾਬ ਉਨ ਮਿਨੀ ਮਾਲਨੀ ਐ ਮੇ ਹੈ ਹੁਣ ਤੇਰੀ ਨਾ ਵਰੰਗ ਉਫਾਵਰ ਵਰ ਬਾਜ਼ਰ ਵਕਤ ਕੋਲ ਕੰਗੇ ਦੇ ਅਸਲਾਮ ਅਲੈਕੁਮ।